0: ਪੂਨਮ ਜੀ ਕਿਵੇਂ ਨਹੀਂ, ਕੋਈ ਰਸ ਆ ਗਿਆ ਜਾਵਾਂ ਤਾਂ ਵੀ ਰੰਗ ਹੈ ਜਗ੍ਹਾ ਆਪਾਂ ਰਸ ਆ ਗਿਆ ਵੀ ਆ ਜਾਵੇ ਔਰ ਆਪਾਂ ਰੰਗ ਵੀ ਬਾਨਸ ਆ ਗਿਆ ਜਾਵੇ।
1: ਬਿਲਕੁਲ।
0: ਔਰ ਖਾਸ ਕਰ ਜੀ ਕਿ ਆਪਾਂ ਦੁਪਹਿਰਿਆਂ ਜੀ ਕੇ ਹੈ ਕੋਈ ਦੇ ਘਰ ਜਾਵਾਂ ਤਾਂ ਬੜਾ ਮਿੱਠਾ ਮਿੱਠਾ ਸਰਬਤ ਹੈ ਜਿਹੋ ਆਪਾਂ ਨੇ ਪੀਵਣ ਨਾ ਮਿਲੇ ਤਾਂ ਕਿਵੇਂ ਨੇ ਬੱਠੇ ਸੂਬੇ ਸਰਬਤ ਦਾ ਰੰਗ ਜਿਹਾ ਹੈ ਆਪਾਂ ਰਸ ਆ ਗਿਆ ਲੈਣਾ ਵਾ ਕਿ ਬਜ਼ਾਰ ਪੁੱਛਾਂ ਕਿ ਉਹ ਸਰਬਤ ਜਿਹੋ ਹੈ ਆਪ ਬਾਜ਼ਾਰੋਂ ਲਿਓ ਜਾਂ ਘਰ ਮੈਂ ਬਣਾਇਓ ਤਾਂ ਆਪਾਂ ਨੇ ਸਿੱਖਿਆ ਕਿਵੇਂ ਕਿ ਨਹੀਂ ਉਹ ਤਾਂ ਬਿਲਕੁਲ ਘਰੋਂ ਸਵਾਦ ਹੈ ਔਰ ਘਰ ਮੈਂ ਹੀ ਬਣਾਇਆ ਉੜਾ ਹੈ ਤਾਂ ਆਪਾਂ ਵੀ ਆ ਕੋਸ਼ਿਸ਼ ਰਹੇ ਕਿ ਉਹ ਸਰਬਤ ਜਿਹੋ ਵੀ ਰੈਸਿਪੀ ਹੈ ਆਪਾਂ ਵੀ ਬਣਾਵਾਂ ਔਰ ਅੱਜ ਆਪਣਾ ਜੋ ਕਾਰਜਕ੍ਰਮ ਹੈ ਉਹ ਵੀ ਉਹੀ ਹੈ ਕਿ ਉਹਨਾਂ ਲੈ ਰਹੋ ਅੰਮ੍ਰਿਤ ਘੂੰਟ ਯਾਨੀ ਸਰਬਤ ਤਾਂ ਵਿਆਹ ਪਰ ਆਪਾਂ ਖੂਬ ਸਾਰੀ ਚਰਚਾ ਕਰਾਂ ਲਾ।
1: ਬਿਲਕੁਲ ਸਹੀ ਕਿ ਆਰਾਧਨਾ ਜੀ ਆਪਣਾ ਬਡੇ

0: ਅਰੇ ਆਪਾਂ ਖੂਬ ਸਾਰੀ ਇਹੋ ਜਿਹੀ ਚਰਚਾ ਕਰਾਂ ਲਾ।
1: ਬਿਲਕੁਲ ਸਹੀ ਕਿਹਾ ਅਰਾਧਨਾ ਜੀ, ਆਪਣਾ ਬਡੇਰਾ ਨੁਸਖਾ ਹਾਂ ਕਿ ਪਾਰੰਪਰਿਕ ਸ਼ੀਤਲ ਪੇ ਕੋਈ ਵੀ ਆਵੇ ਤੋ ਗਰਮ ਹੀ ਨੇ ਜੀ ਕੋ ਵੇਣੇ ਪਿਲਾਓ, ਗਰਮੀ ਮੈਂ ਆਇਆ ਹੈ ਤੋ ਥੋੜੀ ਸੀ ਰਾਹਤ ਮਿਲੇ ਵੇਣੇ, ਤੋ ਠੰਡੋ ਤਾਜੋ ਔਰ ਸਰੀਰ ਨੇ ਅੰਦਰ ਸੂਏ ਜੀ ਕੋ ਠੰਡਕ ਰਾ ਕੇ ਕਰੇ ਆਓ। ਪਰ ਅੱਜ ਕੱਲ ਆਪਾਂ ਕਈ ਕਰਾਂ ਕਿ ਬਾਜ਼ਾਰ ਸੂ ਕੋਲਡ ਡਰਿੰਕ ਖਰੀਦਨੇ ਪੀਵਾਂ, ਬਾ ਕੁਛ ਦੇਰ ਤੱਕ ਤੋ ਆਪਾਂ ਨੇ ਰਾਹਤ ਦੇਵੇ, ਪਰ ਉਂਡੇ ਮਹੀਨੇ ਸ਼ੱਕਰ ਔਰ ਕੈਮੀਕਲ ਜ਼ਿਆਦਾ ਹੋਇਆ ਕਰੇ। ਔਰ ਦੇਸੀ ਸ਼ਰਬਤਰੀ ਬਾਤ ਕਰਾਂ ਤੋ ਇਹ ਪ੍ਰਾਕਿਰਤਿਕ ਚੀਜ਼ਾਂ ਸੂ ਬਣਿਓ ਹੋਵੇ, ਇੰਡਰ ਵਾਸਤੇ ਪਿਆਸ ਦੇ ਸਾਥ ਸਾਥ ਪੇਟ, ਦਿਮਾਗ ਔਰ ਤਵਚਾ ਤਿੰਨਾਂ ਨੇ ਜੀ ਕੋ ਫਾਇਦਾ ਪਹੁੰਚਾਇਆ ਕਰੇ।
0: ਔਰ ਬੀਆਂ ਵੀ ਦੇਖੋ ਆਪਣੇ ਜਿਹੜਾ ਸਰਬਤ ਹੈ ਆਪਣੇ ਭਾਰਤ ਦੀ ਬਹੁਤ ਵੱਡੀ ਪਹਿਚਾਨ ਹੈ ਕਿ ਜਦ ਵੀ ਕੋਈ ਮਹਿਮਾਨ ਆਵੇ ਤਾਂ ਬਾਨੇ ਠੰਡੋ ਗਿਲਾਸ ਜੀ ਕੋ ਹੈ ਪਾ, ਮਤਲਬ ਕਿ ਉਹਨੇ ਸਰਬਤ ਰੋ ਭਰਦੇ ਹੋ, ਜਾਂ ਸੋਚਾ ਕਿ ਖਾਲੀ ਪਾਣੀ ਤੋਂ ਕਹੀਂ ਪਾਵਾਂ। ਔਰ ਕਿਵੇ ਜਦ ਕੋਈ ਆਪਾਂ ਨੂੰ ਕਹੇ ਕਿ ਨਹੀਂ ਨਹੀਂ ਮੈਂ ਸਰਬਤ ਕੌਣ ਪਿਆ, ਤਾਂ ਵਾਹ ਬਾਤ ਕਹਾਂ ਕਿ ਔਰ ਮਿੱਠੋ ਪਾਣੀ
1: ਪਾਣੀ ਹੈ,
0: ਪਾਣੀ ਰੋ ਕਹੀਂ ਮਤਲਬ ਮਨਾ ਕਰੋ, ਤਾਂ ਉਹ ਜਿਹੋ ਮਿੱਠੋ ਪਾਣੀ ਹੈ ਉਹ ਦੇਖੋ ਗੁਲਾਬ ਰੋ ਵੀ ਹੋਵੇ, ਆਮ ਪੰਨੋ ਵੀ ਹੋਵੇ, ਸੌਂਫ ਰੋ ਵੀ ਹੋਵੇ, ਜੇਕੋ ਆਪਾਂ ਨੇ ਬਹੁਤ ਜ਼ਿਆਦਾ ਰਾਹਤ ਦੇਵੇ। ਔਰ ਗਰਮੀਆਂ ਵੀ ਜੇਕੋ ਕਿਵੇਂ ਨਹੀਂ ਜੋ ਰਿਸ਼ਤੋ ਜੋ ਹੈ ਉਹ ਸਰਬਤਾਂ ਸੂ ਹਮੇਸ਼ਾ ਰਿਹਾ ਕਰੇ, ਸਰਦੀ ਰੋ ਜੋ ਰਿਸ਼ਤਾ ਹੈ ਉਹ ਚਾਏ ਸੂ ਰਿਹਾ ਕਰੇ, ਤੋ ਆਪਾਂ ਆ ਕੇ ਆਵਾਂ ਕਿ ਚਾਏ ਜਾਂ ਕੌਫੀ ਦੋਨਾਂ ਰੋ ਆਪ ਆਪ ਰੋ ਇੱਕ ਰਿਸ਼ਤੋ ਹੈ ਸਰਦੀਆਂ ਨੇ ਸਾਕੇ, ਸਰਬਤ ਹੋਇਓ ਔਰ ਜਾਂ ਮਿੱਠਾ ਸੇਕ ਹੋਇਆ ਠੰਡਾ ਠੰਡਾ ਆਣੋ ਰਿਸ਼ਤਾ ਹੈ ਗਰਮੀਆਂ ਰੋ।
1: ਬਿਲਕੁਲ ਸਹੀ ਕਿਹਾ, ਗੁਲਾਬਰੀ ਪੰਖੜੀਆਂ ਰੋ ਸੋ ਨਰਮ ਖਸੀ ਠੰਡਕ ਸੋ ਸੱਚੋ, ਸਰਬਤ ਰੋ ਇੱਕ ਗੋਟੀ ਗਰਮੀ ਰੀ ਤਪਨ ਨੇ ਭੁਲਾ ਦਿਆ ਕਰੇ ਹੈ।
0: ਔਰ ਬਿਆ ਵੀ ਦੇਖੋ ਪੂਨਮ ਜੀ, ਆਪਣਾ ਚਾਹੇ ਭਾਰਤ ਮੈਂ ਨਿਰਜਲਾ ਇਕਾਦਸ਼ੀ ਹੋ ਜਾਂ ਰਮਜ਼ਾਨ ਰੋ ਮਹੀਨਾ ਹੋ, ਆਪਣੋ ਦੋਨਾਂ ਮੈਂ ਸਰਬਤ ਜਿਹੋ ਹੈ ਖਾਸੋ ਮਹੱਤਵ ਰੱਖਿਆ ਕਰੇ, ਤਾਂ ਆਜ ਸਰਬਤ ਪਰ ਹੀ ਆਪਾਂ ਖੂਬ ਸਾਰੀ ਬਾਤਾਂ ਕਰਨਾ ਸਖੀਆਂ ਨੇ ਔਰ ਮਹਿਮਾਨਾਂ ਨੂੰ ਵੀ ਮਿਲਵਾ, ਪਰ ਪਹਿਲਾਂ ਸੁਣੋ ਇੱਕ ਪਿਆਰੋ ਸੋ ਗੀਤ।